ਸਰਕਾਰ ਨੇ ਖੰਡ ਡੀਲਰਾਂ ਲਈ ਭੰਡਾਰ ਰੱਖਣ ਦੀ ਮਿਆਦ ਘਟਾ ਕੇ 15 ਦਿਨ ਕੀਤੀ ਤੇ ਭੰਡਾਰ ਰੱਖਣ ਦੀ ਸੀਮਾ 1000 ਕੁਇੰਟਲ ਤੈਅ ਕੀਤੀ ਏ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਭਾਰਤ ਯੂ ਆਜ਼ਾਦ ਵਪਾਰ ਸਮਝੌਤੇ ਤੇ ਦਸਖਤ ਕਰਨ ਅਤੇ ਲਾਗੂ ਕਰਨ ਵੱਲ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਹੀਣੀ ਈਦੇ ਇੱਕ ਸਹੇਲੀ ਆਕਾਸ਼ਵਾਣੀ ਵਾ ਪਿੰਡ ਵਾਵਾ ਸਕਲਿਜ਼ਾ ਜ਼ੀ ਸਾਸਾ ਟੁਨਾ ਵਾਲੇ ਟੇਨੀ ਤਾਰੀਫਾ ਯਾ ਬਾਰੀ ਸੁਮਾ ਜ਼ੀ ਨੀ ਮੀਮੀ ਉਮੰਗ ਜ਼ੈਨ ਕੁਆਨ ਜ਼ਨੀ ਮੁਕਤਾਸਾਰੀ ਵਾ ਕੇ ਵਜ਼ੀਰ ਵਾ ਬੀ ਅਸ਼ਾਰਾ ਨਾ ਵਿਵਾਂਡਾ ਵਾ ਇੰਡੀਆ ਬੋਨਾ ਪੀਯੂਸ਼ ਗੋਇਲ ਅਮੇ ਟੋਯਾ ਵੀਟੋ ਵਾ ਉਸਲਾਮਾ ਵਾ ਚਾ ਕੋਲਾ ਨਾ ਸ਼ਿਰਕਿਆਨੋ ਕਟਿਕ ਮੁਕਤਾਨੋ ਵਾ ਮਾ ਵਜ਼ੀਰ ਵਾ ਬੀ ਅਸ਼ਾਰਾ ਵਾ ਕੁੰਡਿਲਾ ਜੀ ਸ਼ਵੇਨੀ ਅਮੇ ਪੀਟੀਆ ਮਾਇੰਡੇਲੋ ਯਾ ਐਫ ਟੀ ਏ ਯਾ ਇੰਡੀਆ ਨਾ ਉਮੋਜ਼ਾ ਵੋਰੋਪਾ ਵਜ਼ੀਰ ਵਾ ਉਲਿੰਜ਼ੀ ਵਾ ਇੰਡੀਆ ਬੋਨਾ ਰਾਜਨਾਥ ਸਿੰਘ ਕੋਡੋਰੀਆ ਸਿੱਕੂਆ ਮਿਆਂਬੀਲੀ ਸਬੀਨਾ ਟੀਸਾ ਯਾ ਮੁਕਾ ਯਾ ਇਦਾਰਾ ਯਾ ਹਿਸਾਬੂ ਜ਼ਾ ਉਲਿੰਜ਼ੀ ਹੁਕੂ ਨਿਊ ਡੇਲੀ ਲਿਓ ਆਂਚੀਆ ਪੋਲੈਂਡ ਇਮੇਟਾ ਕਾਉਸਿਆਨੋ ਵਾ ਕਿਉ ਚੂਮੀ ਨਾ ਕਿਬੀ ਅਸ਼ਾਰਾ ਉਲਿਓ ਇਮਾਰਾ ਨਾ ਇਮਾਰਾ ਜ਼ਾਇਦੀ ਨਾ ਇੰਡੀਆ ਮਾਸ਼ਾ ਮੋਲੀਜ਼ੀ ਅੰਗਾਨੀ ਯਾ ਪਾਕਿਸਤਾਨੀ ਯਲੀ ਵਾ ਉਆ ਰਾਈਆ ਟੀਸਾ ਕਟੀ ਕਮਾ ਜ਼ਿੰਬੋ ਯਾ ਕੁਨਾਰ ਨਾ ਹੇਲਮਾਂਡ ਯਾ ਆਂਚੀ ਅਫਗਾਨਿਸਤਾਨੀ ਨਾ ਕਟਿਕਾ ਮੀਚੇਜ਼ੋ ਏਸ਼ੀਆ ਅਲਫੋ ਅੰਬੀਲਿਸ਼ ਨਾ ਸੀਟਾ ਇੰਡੀਆ ਇਮੇ ਸ਼ਿੰਡਾ ਮੈਡਾਲੀਆ ਕੌਨਜ਼ਾ ਫੈਦਾ ਯਾ ਕੁਸ਼ਾ ਫਰੀਸ਼ਾ ਹਾਡੀ ਸਿਟਨਾ ਅੰਬੀਲੀ ਕਿਉਂ ਨੀ ਪਾਮੋਜ਼ਾ ਨਾ ਦਹਾ ਬੁਕੂਮੀ ਹਬਾਰੀ ਕਮਲੀ ਇੰਡੀਆ ਇਮੇ ਓਨਿਆ ਡੀਡੀ ਯਾ ਕੁਛ ਕੁਆ ਹਟੁਆ ਹਲਾਲੀ ਜ਼ਾ ਕਿ ਟਾਈਫਾ ਜ਼ਾ ਕੁਲਿੰਡਾ ਉਸਲਾਮਾ